lo ya nyo do chaga pa cha ji hum bium ji lo phe yu khon de je abu mi ju le bu thang go cha ga lo ya nyo thai a kha phone na ko ne a do te do lu ma le thang a lo ya nyo a ya ni ko ne na ha byo du lo ha ga ne ta na nga ne cha ga ji le le hum tha ga le pha da ne ma ya nyo ga pa le hum tha hum ji a be be na ko ni ए गाने फया ए पोमे यन्या दिमाने सवदिका हेलाले ए हुलो यन्यु होंगे हेले खोंका दु लुथा बियान ले खो माइ दुना ब आयो माने ले चनाथी रे बि बिना हाले माले पोलो पुला गा लो यन्यु पुछो पुला को बिना हाले माले हुना अन दिमाने दो हुना हुबा अन छसी बे गोपा योजना गो सिरांगा यन्या गाया मया रे लो यन्यु मलो ना नगा फने जों दुना कोनी गोपा नगा गो चेदुर मे यन्या हगागा थिहे दोगागा फानले हुआ गपा कुलो नगा फने योजना को चेदुरांगा यन्यु यन्नी कोनी मज जी कोनी थना मा मजो फलो यन्यु जन जी जो फलो ना go dio agdo ma ya ga ene ji ma ya nya na thim na kon ni adi ma kha yu anao nu ma cho ne aji jama bi ya nga na yo ha ya ne mo jo tha ne lo ya ni mo jo mi ne lo yo pha si le ga de na ma bi ya le me lo ya ni ga mu ji u mya ga le adi ma kha ji ga ji jene ma ya nga he le lo yo pha si na ma je cho sang e pha sa mi nge thia thia ya cho ba mi ya lo yo nga lo ya ni na ti to pho ko mya ga ene le na khaw ko ni umya ga di ma ko lo ama da le ma ya de lo ye nyolo yo phasi le ga na je ma ya le na ma da de ko ni ma bi ya le mi yo na nu ma cho ne ko lo nge me yo ma ji hu na nge na mi na nga le nge lo to ni se ga nu ma ya mo se ye nya hu na ama da ma bi ya le na yo ma ji na yo pho ji हेले पिचला ना गई माले एफा मेलो यन्यु गम तेलो आयो आम्यो तगा मबिया गद गद सबो जोया फेसु पुला कोलो लचका पु मबिया ए हुलो यन्यु ना थिम ना ब अमादा रे लो यो फासी लगे हु मबिया ए हुए हुम ना उम्या ने ngे ने यो माजी होमो मिलो यन्या यो माले मिनो ना ngे फाने लो यन्यु तो सगाले मया मो तो मिनो ना आयो माना ले अबा ने कोलो ngे गा लो यन्यु गम ना यो माजी कोलो पिचा ना इने ले गमना बियामाले खुलो एङालो यन्यु गमना कोनियामादा खुलो यागादना कोनी नुमासला फालो यन्यु आम्यो थियाथिया म्यागा खुलो ngene तितो खुलो नखाखो तिदना नहारीले लोयो फासिङाला सामे यादो सामे आमादाने खुबुछोबाने लो यन्यु ना अरे मछो याने जो मछो बांगा हना मलो ना या को छोबा लु बुलो यन्यु मछो बा मंगे ब आमे थगा सुमिया बाते जजा मा जो बुलो तिफा बाते जजा मा जो बुलो तिफा बाना छिपि दिखा सो यना को जी बुलो यन्यु थमिने या रे मछो बा ले मंगा यन्या पे छिना याने छोबा ने दे मेरो सफिस द पुला ng हुया को ई कोनी लुफु कोनी को हु तिफा बाने यो दे मा दे या मिलो यन्यु यो मा जी पे छि फाने ए फाने रो यन्यु हे गम जी आयो मा हम ते लो यन्यु हम ते यो यो द यो ना बस बो जे मा या द ना हु द ले ता ओ जी गा ने फिस द को ता ओ जी ने ला छका को ता ओ जी ने लो यन्यु थमि ने हम ना दि मा जी न मा यो स साले या या या गा या न्या यो मा ले ए जो मि लो हे गा ने ता ना को नी आदि मा मो जो द लो यन्यु मो जो द ng कु न ला बो ले मे लो हम या या गा ले गा या न्या ng कु न ला बो ना जी जो अधि मा सिदा यु दा लो ये न्यु दि दना अ पिपि द द ता जु ने ना हा ना मा सिन्या बोलो ng कु न ला बो ना उची फो लो खु पुरा जी जी हगा गा सिदा कु न्या मे ले सगा बो ओ था ने ले बि बि छा ये न्या दि मा मा बि अधि मा उतु थुला ना सगा हे ला ओम पा जा मे अधि मा ले गा मा छै ना मि छा को गा मे अ ग सिदा लो न्या खो मा कु लो दे ले दो बिया यो दि थु मंगा ले खु लो मोला हुना खुरु बिङा यान्या गोङ कुनोला बोहुलो थमिने मजो होदना या मोफा सगाय तितिले योजिना सगाय तितिले तिपोना कोनी योलो कोङले यो मुफा यो सु कोङले खुरु बुथाने ल यान्या या मा सिदा युदा मोना ले खुरु बुथाङा यान्या ना सिदा लुद बजा तोले ने छो बुलो ने छो म्यो योजिना ना घा बुथो खोद गा बुन थमे ना हुना कोनी
รู้ถึงน่าจะโตแล้วทุนอะไรอย่างเงี้ยน่าอายุมาบีกูเงี้ยอะไรอย่างเงี้ยแล้วมายาเฮือมายู่เฮือยมือพังเงี้ยเงี้ยคุณลุงเห็นเงี้ยอย่างเงี้ยกูนอนระบบเยอะน่าที่มายุดานาเหตุดอกเบี้ยไม่ได้ไปช่วยอะอย่างเงี้ยดอกเบี้ยสันนิบิช่วยบิช่วยน่าอยู่ห้ามาบีกูเงี้ยน่าอะไรอย่างเงี้ยเฮือน้องมาบีกูเงี้ยน่าหิ้วเงี้ยโน้เอ้ยูดาฮิวอะพัสโซเน่ดอบเบียพัสโซเน่ลอยเงี้ยวิสันนิกูลาพายงาเรงาเยียมยาไอเยียมยาน่าทุ่มินเน่มาเกียน่าคนนี้งกุนอลาบุฮูมายายูวิงาโยฮันเนสิญญาเอเรโยฮันเน่บิคุมาเรนุน่าลอยเงี้ยวงกุนอลาบุเถอะอาชัวมิเซเยียมยายาสังเกตมิเซติมามาสิญญาทุ่มินเน่คุโรเซอบิเจทันเน่อีข้างละนี่เลวสกโคเน่อีโดน่าอาทิมาน่าสกโคเลมโลน่าเหมือนน่าสกโคมยาบุประตูแรงอะไรอยู่ประตูนี่ดูน่าเสือเธอกาเลยไม่ได้ยกกันนะคุณลูกแม่เย็นเนี่ยหัวหน้ากว่านี้มาลองนี่บิ๊กกูกันเนี่ยแม่ตัวข่อยยมาเลยยุคหลังเนี่ยดิสเอ็ดดิสเอ็ดดิดินาดิโกดิโกคุณลูกพิษหายเย็นเนี่ยมาบิ๊กคุณยาเดินล้อทีวีอ่ะยอดงานเลยเหมือนคุณลูกแม่หันเงยจีทีวีอ่ะที่มาเนี่ยมอเธอมาลองนี่คุณลูกก็อยู่ตัวแม่เย็นเนี่ยทุ่มเนี่ยหัวเดือยยังงาแรงงาเย็นเนี่ยมาลองน่าหัวเดือยบ่แม่เย็นเนี่ยกูกูอีเดือยบ่แม่เจียมที่อาทิตย์มาสิญญาเนี่ยนอนละบุบแล้วก็มีรอยเนี่ยที่อาทิตย์อะไรมาสิญญาเนี่ยแล้วถ้าบ้าพอเนี่ยจังก็มาเงื่อนเนี่ยที่มาคุณลูกทกศกุยก็มาเงื่อนเนี่ยเฮียยาสั่งเกินสินะสักหัวละเงี้ยแล้วกูขาดทันเนี่ยเรามินุตเอพิมอลันเนี่ยแล้วนั่นเป็นบางก็ต้องไปเที่ยวจีนแล้วอย่างเงี้ยเฮ้ยโคโรจีพ่อโคโรเที่ยวแต่จู่ก็โคโรสั่งเลี้ยงอันนี้อันนี้สงวนโคโรมันเป็นโคโรอันนั้นแล้วดีเดียวทั้งๆแล้วอย่างเงี้ยเฮ้ยก็คนยังยังอ่ะเลยอ่ะอย่างเงี้ยนั่นอยู่ห่างเลยดีละอ่ะเลยแล้วอย่างเงี้ยนั่นเฮ้ยเดือดแล้วอย่างเงี้ยอยู่มาจีงูกุ้งแล้วบุฟเฟ่ต์อยู่มามาอนุญาตจีคนนี้อยู่มาจีอยู่บ้านมาจีเนี่ยนั่นเฮ้ยเดือดนี่หัวเนี่ยเชี่ยหัวก็นี่บ้านอย่างเงี้ยสุดท้ายบิดบิดปิติเงี้ยสิบานุบาลังก์นี่ฮุลงอะไรเนี่ยฮู้เอ้ยยังงาเลยงาเนี่ยน่ะอาจจะจะจะยังงาน่ะอาทิตย์มาเออหมดด้วยดีแล้วไม่รอยเนี่ยอาทิตย์มาหมดด้วยยังงาเจียเนี่ยน่ะอาทิตย์มาเออมีก็ตัวเล็บบาดเจ็บงาเนี่ยบาดเจ็บมาลงน่ะสุดท้ายมาบีฮุมินมาเพิ่มรอยเนี่ยอายุมันยังสูงมาเลยอยู่อะไรตุลุลันเนี่ยเล็บมีอยู่หันเนี่ยยุทธาตัวเล็บแล้วบังล่าสุดเนี่ยแล้วบาดเจ็บแล้วนี่พอแล้วก็บาดเจ็บเนี่ยอะไรเนี่ยน่ะก็ช่วยลูกดีดีสอนเนี่ยเจ๊เนี่ยแล้วยี่จีจงน่ะที่พ่อน่ะคนนี้ฮัลโหลเนี่ยในเนี่ยคุณลูกห้องคุณเนี่ยท่านเนี่ยคุณพี่จงอะไรเนี่ยยี่จีจงไหนวะน่ะดอกเบี้ยอะไรเนี่ยที่จมจีเลยที่จมจีเลยอันนี้อายุมาเธออายุมาหาสมองสงอะไรเนี่ยอินน่ะมาบีหัวนั่นสุดทุ่มมาแล้วน่ะอินน่ะดอกเบี้ยชุดจีเนี่ยนี่สุดน่ะเฮ้ยแต่จงเลยท้าวคนนี้เฮ้ยอายุมาอันนี้มาเนี่ยสุดท้ายบีเนี่ยน่ะพาพาโชว์พันเนาะอยู่ตาเลยพาโชว์พันเนื้อนึกโชว์ก็แล้วน่ากว่านี้เหรอเฮ้ยแล้วอันที่มันในยืมเฮ้ยแล้วอันที่มันในยุดาเฮ้ยแล้วดอกเบี้ยแล้วพาโซกุ้งพาโซกอดดอกเบี้ยเลยทียาตาหนีเชทียาตาสมเชแล้วคุณว่าจีจีส่วนไหนมาอย่างเนี้ยก็ทีวีโอ้โหดีดีวิดูเลยก็โหกว่านี้เฮ้ยกว่านี้อีสันยังยังอะไรอะไรอย่างเนี้ยเฮ้ยก็ป้าบิ๊กกูว่าจีว่าบ่มาเจออย่างเนี้ยเฮ้ยกูไม่อายแล้วน่าอายุมาเลสิตาสักหัวไงยมุพามาสักหัวไม่ดีดีไม่หัวอายุมาสังนิบังอะไรเนี่ยน่าอายุมาจีสิตาก็โกพอจีอายุมาจีบังไม่จุลหัวคนนี้ผิดแล้วไงเนี่ยอยู่มาจีบังแล้วน่าอดีมาก็ไปบิอยู่หักกูเลยเดือไอ้สังนิยากัวจุลอย่างเนี่ยอดีมาหมดดูของเงากายคนนี้กูเลยน่าเทียนน่าคนนี้นักทุลักทุลักอาจจะคุณเองไงเนี่ยอินันเนมาบิคุระน่าพับิเดมาเลยนพิญญาการจดเลยสิญญาเลยคุโรเงี้ยเลยเนี่ยน่าก็กูว่าแต่เมื่อที่พี่มีอะไรก็ยุ่งดังละหัวน่าฮัลโหลอยากกูอยากสั่งอะไรเนี่ยคือคนนี้อายุมาคุโรกูไม่เลยมาสิญญาบุโรอยู่หันเนี่ยกูเลยเนี่ยทุ่มเนี่ยกูไม่พอเนี่ยสักหัวมึงอะไรเนี่ยมือจะสักหัวมึงอะดีดีโคโลมกันน้องโคโคมกันแล้วเนี่ยพัดยืดโคโลบิสายบิกูลอยเนี่ยทีนั้นตาทีนั้นเลยโคโลมีเนี่ยถึงมีเนี่ยกูนอนระบบเลยนะดูมาคนนี้มาสิเนี่ยมีเนี่ยมาอยากทงอะไรเนี่ยสาสาเลยนะคนนี้อยากพยายามเลยแล้วก็อยู่ห้า
여전나 콜로 이나 거니 여전나 콜로 알레나 빈나에 드코마 빈에 쳐데 드미네 디쪼마 유레 드나 거요 하에 예니 콜로 상알레나 말로니 살레가레 콜로나 거티아티아 빼체냐 볼로 요하 예니나로 예니오 살레가레 멍나바 무쿠놈 라보 이나 거니 오지 마비고냐 흑근이야 사매 예냐 요마 요노나오 나가토미로 시다포야 말아래 너 아주 포야라 이거니 너 가꼬가래 뚜루에 에로 예뉴 해흐 거니 꾸노라 보래가 예뉴 아그가 거니 시다포나래 차차니야 융아노 예뉴 말로지나 마야여가네 매거니 매래 마자니 흐지 마자니 마시카나 마야장아네 흐지나 자자지야 지장아래 흐때 자자야 종아 예냐 디마 요아나로 아티 사살레 드나로 이뇨 데자드나 므네 조네 꾸로묘음 자나 꼬니 요하모도 요하 호페냐 메레 나 아치 데자드나 꼬 아마다 꼬 초바냐 레가 예냐 흐꼬니 꾸노라 보레 흐고 몰라 메 자가네 마 예뇨 나 가자 티코나 꼬니 우예예 메로 예뇨 우예예 메 우예야 끌라 메 아지 제영아 레 파자데안 네마 예뉴 가 빠야요나 코니 아베뱀나 알롱아 예냐로에 우예예 예예나 코니 아요 마지 아그투 호로 아요 마지 제안나 메제뉴 코 제안라레 로프라 나타가 콜로다 조코니 코 제안레레 티포나 레 롱옹에 로가 조코 추다라 메로 예뉴 로나가 조네 코니 로다 조네 코니 빌레레 레로 예뉴나 이칸 코니 콜로 라앙아 레가 예냐 파풀라 콜로 자나로 나 부칼라마 풀라코니 야영아 지로테 부칼라마 지 사보조야 산노 풀라코로 아면 이 주숨주라 코스드나 코장알로 예뉴 티주나보 말로 흠나 이저 보드뱅에 떼노엘에 고로 노타네 비잖아로 예뉴 고파에 제언양아제 예냐 부칼라마지 부칼라마 때문에 야마크세불아 고로라가지 야마크세에 아치요 아레 고갈랑아지 그니쿠 풀알로 예뉴나 아빠 풀아 고자가 고 아빠레 말냐 아빠 풀아 고로 니치 풀아 아니 칼치게 파지라 메네 나 울아 풀아 도도 흐마 제나로 예뉴 고로랑아지 부칼라마 야마크세 알로 투톨랑아지 나 아 울아마 풀아레 뉴불아 고로 조타나 드나 홍케 코레 묘타 둘레 고장알로 예뉴 고불아지 내지나 내 고로 요지나 파야레메 아울라마지 티뉴나 고마죠 티뉴나 졸레 야 피타네 우마라 헤 요피퓨레 피타네 헤드데라남제 티변이도 페데라냐와 예냐 헤드 홍에 요티띵에 테미테미가 마네레 우마헤 고페피퓨데 지 빠지빠 야헤드 호마 요도 페미암가 뉴흐나 고로 파야니가메로 모가마 야마모나 고니 고 아마가 나야 디세가 내 문나이 컵병으로 이뉴 아마고 에디세 야고 에디세레 나 아사사이 문나 최고가 야냐 최고지 아디마레 유나이 거니 흑안에 고 파조냐면에 위제라메 요지나오 치추불아 들어 이뉴 디보나 어서모 불아 사야베 불아 빌링에로 이뉴 야유메 야냐 마그레메 에냐 요마 어서모메 요마 신냐메 윤 최고에나 아주 원하면은 호로 벨라레 요마지 신냐미에 아요마 디마 뉴토 홀링에 이쭈퍼 던더잖아 레타타타 세제네 라메로 이뉴 후원마 마야 패데 디마 말로나 야 세제 요마 세제레 타미에 시노나 후 시노나 후 비세제레 타 야냐 우나 치고고네 피라냐 제 야냐 치고 피라네 치고 아미아니 디보나 칼레 오고 피라냐 레레 틈에 치고에 산야양아 야냐 부카카가 카 야 불아 유티티에잖아 나가 포유가나 거네 야 부카지 부카카 타네로 야뉴무나 레테테 디보나 테테테 마조추불로 와지 이쭈메나 주도이라가메네 흐고죠 나 요하유 후다드나 거네 치고테지 흐 로찬 레가로 요야카 용레가로 허고니레 아티마지야 타지로 야레야지로 나양에 이레보청불아 이에 비포라 사이레가 드지야 마마이 드지 표요 모모레 라디오 모모레 선노 볼로 노 타네
那活泼啦，咕噜，那半年就个把打开了嘛，老人家去半年那去半个买，人家活干那吃个嘛比，嗯啦，么嘛比就啦，那天地怕干他们老吃个把打开，去就那阿比菜和你菜人家人家，啊那你那干那干人家，过年吃个嘛比过了那过年，你老人家我那又土又土呀，我那不都。阿比个嘛，怕要参加阿就办那谈的咯，那个都好咯，特别呢，去各国家讲嘞，有几铺有哪国内不靠国家开嘞，有哪咯，因为哪学咯，阿滴马上给恐怖啦，都咯欢迎个咯，人家怕他就推人家，人家阿罗布啦拉面呢，阿就讲伊哪国内，嘛莫啦哪国内怕他也推我咯，也嘛去西部哪国也莫，好难就跟你沟通，我就咯阿就也莫有是谁哪咯，人家咪家头多我啦，伊常呢又几嘛几哪头哪嘛别人家特别呢。不可能嘛！不然他，他就是几百家嘞，来么那不可能嘛！他出脚了东西都没把他嘞，推推啊！人家人家把他又捏捏嘞，老对面嘞，何况你吃果脯来养养，也嘛去菜脯来养养，阿老脯来养养咩？阿爸脯来嘞都靠他个，他比家嘞啊！人家个爸爸脯人家个活个啦啊！就有姐姐嘞个，有叔叔嘞个，那有些脯来人家活个姐那有妈有弄紧啊！人家去得咯。哎，跟你等啊，都吃点冰嘞，冰那寒呢，看弄个那嘞木头干嘞，拍那了嘛？人家都吃冰那过年，哎呦，他比姐那啦嘞，也天天拍嘞，阿卡嘞烤嘞那，阿你侬 IV 嘞木头啊，人家都过了那嘛，人家。